ਨਵਾਂ ਦੋਸਤ ਮਿਲਿਆ ਕੀਂਝਰ ਕਿਨਾਰੇ, ਨਵਾਂ ਦੋਸਤ ਮਿਲਿਆ ਕੀਂਝਰ ਕਿਨਾਰੇ, ਸਵੇਂ ਸੂਰ ਸਲਿਆ ਕੀਂਝਰ ਕਿਨਾਰੇ, ਅਸਾਂਜਾ ਹਾ ਗੂੜਾ ਲਹਿਰਨ ਮੇ ਸ਼ਾਮਿਲ, ਕਮਲ ਹਾ ਜੇ ਖਿਲਿਆ ਕੀਂਝਰ ਕਿਨਾਰੇ, ਹੋ ਦਿਲ ਜੋ ਆਖਿਰ ਵੀ ਡੋਹ ਕਿਹੜੋ, ਹੋਯੋ ਦਿਲ ਜੋ ਆਖਿਰ ਵੀ ਡੋਹ ਕਿਹੜੋ, ਸੱਚਾ ਖੁਆਬ ਜਲਿਆ ਕੀਂਝਰ ਕਿਨਾਰੇ, ਸੰਦੇ ਯਾਦ ਆਈ ਕੇਡੋ ਰੁਨਸਮਾ, ਸੰਦੇ ਯਾਦ ਆਈ ਕੇਡੋ ਰੁਨਸਮਾ, ਜਦਹੇ ਕੇ ਬ ਮਿਲਿਆ ਕੀਂਝਰ ਕਿਨਾਰੇ, ਨ ਜਾਣਾ ਕਦਹੇ ਤੂੰ ਆਕਾਸ਼ ਈਂਦੇ, ਨ ਜਾਣਾ ਕਦਹੇ ਤੂੰ ਆਕਾਸ਼ ਈਂਦੇ, ਗਜ਼ਲ ਗੀਤ ਹੁਲਿਆ ਕੀਂਝਰ ਕਿਨਾਰੇ, ਨਵਾਂ ਦੋਸਤ ਮਿਲਿਆ ਕੀਂਝਰ ਕਿਨਾਰੇ, ਸਵੇਂ ਸੂਰ ਸਲਿਆ ਕੀਂਝਰ ਕਿਨਾਰੇ।